0: ਰਿਜ਼ਲਟ ਐਕਟੀਵਿਟੀ ਪੋਰਟਲ 1 ਜੂਨ ਨੂੰ ਕੰਮ ਕਰਨ ਲੱਗੇਲਾ। ਵਿਦਿਆਰਥੀਆਂ ਦੀ ਪ੍ਰੀਖਿਆ ਦੀ ਕਾਪੀਆਂ ਦਾ ਸੱਤਿਆਪਨ ਔਰ ਉਜੂ ਜਾਂਚਾਵਣ ਦੀ ਸਾਫ਼ ਪ੍ਰਕਿਰਿਆ ਤੈਅ ਕਰਨ ਸਾਰੂ ਉਹ ਪੋਰਟਲ ਸ਼ੁਰੂ ਕਰਿਓ ਜਾ ਰਿਹਾ ਹੈ। ਜੈਪੁਰ ਮਾਏ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਤਹਿਤ ਪਾਤਰ ਰੇਹੜੀ ਪਟਰੀ ਵਾਲਾ ਨਾ ਕਰਜ਼ ਮੁਹੱਈਆ ਕਰਾਵਣ ਸਾਰੂ ਨਗਰ ਨਿਗਮ ਔਰ ਇੱਕ ਗੈਰ ਸਰਕਾਰੀ ਬੈਂਕ ਕਾਨੂੰ ਮੇਲਰ 1 ਜੂਨ ਨੂੰ ਖਾਸ ਸ਼ਿਵਰ ਲਗਾਇਆ ਜਾਵੇਲਾ। 3 ਦਿਨ ਰਾ ਆ ਸ਼ਿਵਰਾਂ ਮਾਏ ਪਾਤਰ ਲੋਕਾਂ ਨੇ ਕਰਜ਼ ਦੀ ਦੂਜੀ ਕਿਸ਼ਤ ਦੀ ਜਾਵੇਲਾ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ @AIR News_ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰਾਈ ਸੁਣ ਸਕੋ ਹੋ। ਮੁੱਖਮੰਤਰੀ ਭਜਨ ਲਾਲ ਸ਼ਰਮਾ ਨਗਰ ਪਾਲਿਕਾ ਮਾਏ ਕੰਮ ਕਰਨ ਵਾਲਾ ਨੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਜਨਤਾ ਤਾਈਂ ਪੁਗਾਵਣ ਦਾ ਕੰਮ ਮਾਏ ਖਾਸ ਕੜੀ ਬਤਾਇਆ ਹੈ। ਵੈ ਅੱਜ ਜੈਪੁਰ ਮਾਏ ਰਾਜਸਥਾਨ ਨਗਰ ਪਾਲਿਕਾ ਕਰਮਚਾਰੀ ਫੈਡਰੇਸ਼ਨ ਦਾ ਮਹਾਂ ਅਧਿਵੇਸ਼ਨ ਮਾਏ ਬੋਲ ਰਿਹਾ ਹਾਂ। ਮੁੱਖ ਮੰਤਰੀ ਕਹਿਓ ਕਿ ਸਵੱਛ ਭਾਰਤ ਮਿਸ਼ਨ ਔਰ ਸਮਾਰਟ ਸਿਟੀ ਮਿਸ਼ਨ ਦੀ ਕਾਮਯਾਬੀ ਮਾਈ ਨਗਰ ਪਾਲਿਕਾ ਕਰਮਚਾਰੀਆਂ ਰੋ ਖਾਸ ਕੰਮ ਰਹੋ ਹੈ। ਸ਼੍ਰੀ ਸ਼ਰਮਾ ਕਹਿਓ ਕਿ ਸਵੱਛ ਭਾਰਤ ਅਭਿਆਨ ਦੇਸ਼ ਮਾਏ ਸਾਫ਼ ਸਫਾਈ ਦਾ ਕੰਮ ਨੇ ਜਨਤਾ ਰੋ ਅੰਦੋਲਨ ਬਣਾ ਦਿਨੋ ਹੈ।
1: ਮੇਰੇ ਭਾਈ ਔਰ ਬਹਿਨੋ, ਮੈਂ ਆਪ ਸੇ ਇੱਕ ਹੀ ਬਾਤ ਕਹਿਣਾ ਚਾਹਤਾ ਕਿ ਆਪ ਵੋ ਕੜੀ ਹੈ ਤੋ ਲੋਗ ਆਪ ਪਰ ਵਿਸ਼ਵਾਸ ਕਰਤੇ ਹੈ, ਇਸ ਲਈ ਹਮਾਰਾ ਦਾਇਤਵ ਔਰ ਬੜ ਜਾਤਾ ਹੈ ਕਿ ਹਮਾਰੀ ਯੋਜਨਾਓਂ ਕਾ ਲਾਭ ਵੀ ਮਿਲੇ ਔਰ ਹਮਾਰੇ ਮਾਧਿਅਮ ਸੇ ਕੋਈ ਵੀ ਹਮਾਰਾ ਪਰਿਵਾਰ ਕਾ ਭਾਈ, ਕੋਈ ਵੀ ਕਰਮਚਾਰੀ ਅਗਰ ਉਸਕੋ ਕਿਸੀ ਤਰ੍ਹਾਂ ਕੀ ਪਰੇਸ਼ਾਨੀ ਹੋ ਤੋ ਉਸਕਾ ਸਮਾਧਾਨ ਕਰਨੇ ਕਾ ਕਾਮ ਵੀ ਆਪਕਾ ਹੈ। ਨਗਰ ਪਾਲਿਕਾਓਂ ਕੇ ਕਰਮਚਾਰੀ, ਚਾਹੇ ਵੋ ਸਫਾਈ ਕਰਮੀ ਹੋ, ਅਗਨੀਸ਼ਮਨ ਕਰਮਚਾਰੀ ਹੋ, ਜਲਾਪੂਰਤੀ ਕਰਮਚਾਰੀ ਹੋ, ਯੇ ਦਿਨ ਰਾਤ ਜਨਤਾ ਕੀ ਸੇਵਾ ਮੇਂ ਜੁਟੇ ਰਹੇ।
0: ਮੁੱਖਮੰਤਰੀ ਵਿਕਸਿਤ ਭਾਰਤ 2047 ਔਰ ਵਿਕਸਿਤ ਰਾਜਸਥਾਨ 2047 ਰੋ ਸੰਕਲਪ ਸਾਂਚੋ ਕਰਨ ਮਾਏ ਸਗਲਾਂ ਦੀ ਭਾਗੀਦਾਰੀ ਨੇ ਜ਼ਰੂਰੀ ਬਤਾਈ। ਕਾਰਜਕ੍ਰਮ ਮਾਏ ਕੇਂਦਰੀ ਕ੍ਰਿਸ਼ੀ ਔਰ ਕਿਸਾਨ ਕਲਿਆਣ ਰਾਜ ਮੰਤਰੀ ਭਾਗੀਰਥ ਚੌਧਰੀ ਔਰ ਰਾਜ ਰਾ ਨਗਰੀ ਵਿਕਾਸ ਮੰਤਰੀ ਝਾਬਰ ਸਿੰਘ ਖਰਰਾਈ ਮੌਜੂਦ ਰਿਹਾ। ਪ੍ਰਦੇਸ਼ ਮਾਏ ਨਿਵੇਸ਼ ਸਾਰੂ ਰਾਜ ਨਿਵੇਸ਼ ਪੋਰਟਲ ਮਾਥੇ ਮਿਲੀ 9,000 ਅਰਜ਼ੀਆਂ ਮਾਇਓ 6,032 ਮਨਜ਼ੂਰ ਕਰ ਲਈ ਰਿਜੀ ਹੈ। ਅਰਜ਼ੀਆਂ ਮਨਜ਼ੂਰ ਕਰਨ ਦਾ ਕੰਮ ਮਾਏ ਜੈਪੁਰ ਪ੍ਰਦੇਸ਼ ਮਾਏ ਅਵਲ ਰਹੋ, ਜਿੱਥੇ ਮਿਲੀ ਕਰੀਬ 2,000 ਅਰਜ਼ੀਆਂ ਮਾਇਓ 1,332 ਨੇ ਮਨਜ਼ੂਰੀ ਦੇ ਰਿਜੀ। ਮੁੱਖ ਸਚਿਵ ਵੀ ਸ਼੍ਰੀਨਿਵਾਸ ਆ ਜਾਣਕਾਰੀ ਦਿੰਨੀ। ਪੁਲਿਸ ਮੁਖਿਆਲੇ ਬਿਹਤਰ ਕੰਮ ਕਰਨ ਵਾਲਾ 123 ਅਹਿਲਕਾਰਾਂ ਔਰ ਕਰਮਚਾਰੀਆਂ ਨੇ ਮਹਾਨਿਦੇਸ਼ਕ ਪੁਲਿਸ ਡਿਸਕ ਔਰ ਪ੍ਰਸ਼ਸਤੀ ਰੋਲ ਉਨ ਨਵਾਜ਼ਣ ਰੋ ਐਲਾਨ ਕੀਨੋ ਹੈ। ਪੁਲਿਸ ਮਹਾਨਿਦੇਸ਼ਕ ਰਾਜੀਵ ਕੁਮਾਰ ਸ਼ਰਮਾ ਦੀ ਓਰ ਨਿਕਾਲੀ ਜਿਹਾ ਹੁਕਮਰਾ ਮੁਜਬ ਪੁਲਿਸ ਰਾ ਅਤਿਰਿਕਤ ਮਹਾਨਿਦੇਸ਼ਕ ਨੂੰ ਸਿਪਾਹੀ ਲੈਵਲ ਤਾਈਂ ਰਾ ਅਹਿਲਕਾਰਾਂ ਔਰ ਕਰਮਚਾਰੀਆਂ ਰੋ ਮਾਨ ਕਰਿਓ ਜਾਵੇਲਾ। ਨਵਾਜ਼ੀ ਜਾਵਣ ਵਾਲਾ ਅਹਿਲਕਾਰਾਂ ਮਾਏ ਪੁਲਿਸ ਰੀ ਸਿਖਾਵਣ ਦੇਵਣ ਰੋ ਕੰਮ ਦੇਖ ਰਿਹਾ ਅਤਿਰਿਕਤ ਮਹਾਨਿਦੇਸ਼ਕ HGR ਸੁਹਾਸ, ਪੁਲਿਸ ਮਹਾਨਿਰੀਕਸ਼ਕ ਰਾਜਿੰਦਰ ਸਿੰਘ, ਰਾਹੁਲ ਪ੍ਰਕਾਸ਼, ਪਰਿਸ ਦੇਸ਼ਮੁਖ, ਪੁਲਿਸ ਉਪ ਮਹਾਨਿਰੀਕਸ਼ਕ ਜੈ ਯਾਦਵ, ਮਨੋਜ ਕੁਮਾਰ ਔਰ ਸ਼ਾਂਤਨੂ ਕੁਮਾਰ ਸਿੰਘ ਸ਼ਾਮਿਲ ਹੈ। 21 ਜੂਨ ਨੇ ਮਨਾਇਆ ਜਾਵਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਦਾ ਸਿਲਸਿਲਾ ਮਾਏ ਪ੍ਰਦੇਸ਼ ਮਾਏ ਨੈਰੀ ਨੈਰੀ ਠੋੜਾ ਯੋਗਾ ਅਭਿਆਸ ਦਾ ਕਾਰਜਕ੍ਰਮ ਰੱਖਿਆ ਜਾ ਰਿਹਾ ਹੈ। ਅੱਜ ਸਿਰੋਹੀ ਜ਼ਿਲ੍ਹਾ ਦਾ ਇੱਕ ਵਿਸ਼ਵ ਵਿਦਿਆਲਯ ਮਾਏ ਯੋਗਾ ਅਭਿਆਸ ਰੋ ਕਾਰਜਕ੍ਰਮ ਰੱਖੀ ਜਿਓ। ਇਣ ਮਾਏ ਵਿਦਿਆਰਥੀ, ਸ਼ਿਕਸ਼ਕ ਔਰ ਜਨਤਾ ਉਮਾਉ ਸਾਗੇ ਭਾਗ ਲੀਨੋ ਔਰ ਯੋਗ ਨੇ ਰੋਜ਼ਮਰਾ ਰੀ ਜ਼ਿੰਦਗੀ ਰੋ ਹਿੱਸੋ ਬਣਾਵਣ ਰੀ ਸੋਗਨ ਲੀਨੀ। ਨਾਗੌਰ ਕੰਨਾ ਜੋਧਪੁਰ ਬੀਕਾਨੇਰ ਗੇਲਾ ਮਾਥੇ ਅੱਜ ਦੁਪਹਿਰਾ ਕਾਰ ਰੇ ਟਰੱਕ ਰੀ ਫੇਂਟ ਮਾਇਆ ਜਾਵਣੋ 4 ਜਣਾ ਰੀ ਮੌਤ ਵੇਗੀ। ਪੁਲਿਸ ਰੇ ਮੁਜਬ ਡੂਕੋਸੀ ਔਰ ਰਾਜੂਵਾਸ ਗਾਵਾਂ ਵਿਚੇ ਵਿਆਹ ਹਾਦਸਾ ਰੇ ਕਾਰਨ ਕਾਰ ਮਾਏ ਸਵਾਰ 2 ਮਹਿਲਾਵਾਂ ਔਰ 1 ਬੱਚਾ ਸਮੇਤ 4 ਜਣਾ ਰੀ ਮੌਤ ਵੇਗੀ। ਅਰਬ ਮੌਸਮ, ਪ੍ਰਦੇਸ਼ ਰਾ ਪਾਕਿਸਤਾਨ ਰੀ ਸਰਹੱਦ ਨੂੰ ਲਾਗਿਓੜਾ ਔਰ ਉਤਰਾਧ ਆਤੂਣੀ ਹਲਕਾ ਮਾਏ ਅੱਜ ਦੁਪਹਿਰਾਂ ਰੀ ਪੋਰ ਜ਼ੋਰਦਾਰ ਰੇਤੀਲੋ ਤੂਫਾਨ ਆਇਓ। ਸ਼੍ਰੀ ਗੰਗਾਨਗਰ, ਬੀਕਾਨੇਰ, ਚੂਰੂ, ਹਨੁਮਾਨਗੜ੍ਹ ਔਰ ਸੀਕਰ ਜ਼ਿਲ੍ਹਾ ਮਾਏ ਆਏ ਜ਼ੋਰਦਾਰ ਆਂਧਿਓ ਦਿਨ ਮਾਏ ਅੰਧਾਰੋ ਮਹਿਸੂਸ ਹੋਣ ਲੱਗਿਓ। ਰੇਤ ਰਾਤ ਤੂਫਾਨ ਰੀ ਸ਼ੁਰੂਆਤ ਹਨੁਮਾਨਗੜ੍ਹ ਔਰ ਸ਼੍ਰੀ ਗੰਗਾਨਗਰ ਜ਼ਿਲ੍ਹਾਓਂ ਵੀ ਜੋ ਥੋੜ੍ਹੀ ਦੇਰ ਮਾਏ ਆਰੇ ਸਾਰੇ ਰਾ ਮੋਟਾ ਹਲਕਾ ਮਾਏ ਪਸਰ ਗਿਓ। ਮਾਣਾ ਚੂਰੂ ਖਬਰ ਨਵੀਸ ਬਤਾਇਓ ਕਿ ਰੇਤ ਰਾਤ ਤੂਫਾਨ ਨੂੰ